りかな。いへらまへらまへらまい。パパパンダバイオルケバイバネデキウタパキパマッマ。サテジバシャパサリラジェウニレ。サテジバシャパサリヤザバハルウジョビプラカシラパレ。サラチエバイプラバサティラマデケザサイクリシナレ。दिखवाने मनमा कुला छिए भयो जानु पर्यो लौ भनी सुरहारण होई भविष्यनु पनि भयो दाजै बलराम पनि नारायण।